ਵਾਂਗੂ ਬਦਲ ਕੇ ਸਾਨੂੰ ਫਸਲ ਵਾਂਗੂ ਬਰਬਾਦ ਕੀਤਾ। ਇਸ ਕਿਆਮਤ ਦੇ ਵਕਤ ਤੋਂ ਪਹਿਲਾਂ ਮੈਂ ਤੈਨੂੰ ਰੱਬ ਜਿੰਨਾ ਹੀ ਯਾਦ ਕੀਤਾ, ਹੱਦਾਂ ਹੀ ਟੱਪ ਗਿਆ ਹੁਣ ਤਾਂ ਤੂੰ। ਤੈਨੂੰ ਵੀ ਸ਼ਰਮ ਆਵੇ ਤਾਂ ਚੰਗਾ ਏ, ਹਰ ਕੁੜੀ ਦੇ ਹੁਸਨ ਤੇ ਮਰਨ ਵਾਲਿਆ ਤੂੰ ਵੀ ਮੇਰੇ ਨਾਲ ਹੀ ਮਰ ਜਾਵੇ ਤਾਂ ਚੰਗਾ ਏ, ਤੂੰ ਵੀ ਮੇਰੇ ਨਾਲ ਹੀ ਮਰ ਜਾਵੇ ਤਾਂ ਚੰਗਾ ਏ।

ਹੋਗੀਆਂ ਸਾਰ ਸੋਹਣੀਆਂ ਟੌਲ ਵਾਲਿਆਂ ਨੱਚਣ ਦੇ ਤੇਰੇ ਸਾਊਂਡ ਤੇ ਲੱਕ ਹਿਲਾਉਣਾ ਪੈਰ ਫਲੋਰ ਪੇ।